ਇਹ ਹੈ ਰਾਗ ਧਨਾਸਰੀ ਤੇ ਧਨਾਸਰੀ ਰਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋ ਪੜਤਾਲਾਂ ਲਿਖੀਆਂ ਨੇ। ਉਹਨਾਂ ਦੋਵਾਂ ਪੜਤਾਲਾਂ ਵਿਚੋਂ ਇਕ ਪੜਤਾਲ ਹੈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਮਿਟੇ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੂਆ ਜੀਜੈ। ਇਹ ਪੜਤਾਲ ਇਸ ਦੀ ਅਸਥਾਈ 12 ਮਾਤਰੇ 4 ਤਾਲ ਵਿਚ ਹੈ। ਬਾਅਦ ਵਿਚ ਵੱਖਰ ਵੱਖਰੇ ਤਾਲ ਢਈਆ ਸੋਲਫਾਗ ਇਕ ਤਾਲਾ ਪੰਜ ਤਾਲ ਦੀ ਸਵਾਰੀ ਤਿੰਨ ਤਾਲ ਇਸ ਤਰ੍ਹਾਂ ਕਈ ਤਾਲ ਬਦਲਣਗੇ ਅੰਤਰੇ ਵਿਚ ਤੇ ਅਸਥਾਈ ਹੈ ਚਾਰ ਤਾਲ 12 ਮਾਤਰੇ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ।

ਸਿੰਘ ਜੀ ਜਲਦੀ ਜਲਦੀ ਦੇ ਵਿੱਚ ਇਹ ਸ਼ਬਦ ਗਾਇਨ ਕਰਨਾ ਸੀ ਮੇਲ ਗੁਰੂ ਤਿੰਨ ਤਿੰਨ ਮੋਹ ਜਾਏ ਜਿਹੜੀ ਜ਼ਬਾਨ ਦੀ ਕਵੀ ਉਸ ਤਰ੍ਹਾਂ ਗਾ ਲਿਆ ਦੂਸਰਾ ਸ਼ਬਦ ਹੈ ਜੀ ਪ੍ਰਾਣ ਕੇ ਬਚਈਆ

देखै, बिन विद्या कहाँ को पंडित, बिन अमरै कैसे राज मंडित।

ਪ੍ਰਸਤਾਂ ਦੀ ਸੰਗਤ ਸੁਹਬਤੇ ਨੇਕ ਮਰਦਾਂ ਗੱਲ ਬਾਸ਼ਦ ਨਸੀਬ ਦਮ ਤੇ ਯਾ ਵੇਦ ਯਾਬੀ ਐ ਹਬੀਬ ਉਹ ਮੇਰੇ ਪਿਆਰੇ ਮਿੱਤਰ ਜੇ ਤੈਨੂੰ ਜ਼ਿੰਦਗੀ ਅੰਦਰ ਨੇਕ ਪੁਰਸ਼ਾਂ ਦਾ ਕੁਰਬ ਤੇ ਨੇੜਤਾ ਸੋਹਬਤ ਤੇ ਸੰਗਤ ਪ੍ਰਾਪਤ ਹੋਵੇ ਤਾਂ ਆਪਣੇ ਵੱਡੇ ਭਾਗ ਸਮਝੀ ਨਿਸ਼ਚਾ ਕਰ ਯਕੀਨ ਕਰ ਵਾਸਕ ਯਕੀਨ ਕਰ ਕਿ ਤੇਰੇ ਅੰਤਰਕਰਨ ਰੂਪੀ ਝੋਲੀ ਅੰਦਰ ਦਾਮਨੇ ਕਲਬ ਅੰਦਰ ਦੋਹਾਂ ਹੀ ਜਹਾਨਾਂ ਦਾ ਧਨ ਇਕੱਤਰਿਤ ਹੋ ਰਿਹਾ ਹੁੰਦਾ ਹੈ ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ ਪੂਰੇ ਸਤਿਗੁਰੂ ਦੀ ਨਜ਼ਰ ਕਰਮ ਨਾਲ ਐਸਾ ਮੌਕਾ ਮਿਲਦਾ ਹੈ ਸੋਹਬਤੇ ਨੇਕ ਮਰਦਾਂ ਗਰ ਬਾਸ਼ੁਦ ਨਸੀਬ ਦੌਲਤੇ ਯਾਵੇਦ ਯਾਬੀ ਐ ਹਬੀਬ ਤੋ ਜਿਵੇਂ ਕਿਸੇ ਬਿਖੜੇ ਰਸਤੇ ਅੰਦਰ ਨਿਰਜਨ ਬਣ ਵਿੱਚ ਡੂਗਰ ਬਾਟ ਸਾਹਮਣੇ ਹੋਵੇ ਕਾਲੀ ਬੋਲੀ ਰਾਤ ਅੰਦਰ ਕੋਈ ਖਜ਼ਾਨਾ ਜਾਂਦਾ ਹੋਵੇ ਰਾਹ ਵਿੱਚ ਡਾਕੇ ਪੈਣ ਦਾ ਲੁੱਟੇ ਜਾਣ ਦਾ ਵੀ ਬੜਾ ਖਦਸ਼ਾ ਤੇ ਅੰਦੇਸ਼ਾ ਹੋਵੇ ਤਾਂ ਉਹਦੇ ਲਈ ਇੱਕ ਦੋ ਢੰਗ ਨੇ ਜਿਸ ਨਾਲ ਕਿ ਸ਼ਾਹੀ ਖਜ਼ਾਨਾ ਮਾਲੂਮਤਾ ਸੁਰੱਖਿਅਤ ਤੌਰ ਤੇ ਮੰਜ਼ਿਲ ਤੇ ਜਾ ਸਕਦਾ ਹੈ ਰਾਤਾਂ ਹਨੇਰਾ ਜੰਗਲੀ ਇਕਾਂਤ ਪਹਾੜੀ ਰਸਤਾ ਸਾਰੀਆਂ ਹੀ ਐਸੀਆਂ ਵਜੂਹਾਤ ਬਣ ਜਾਵਣ ਤੇ ਇੱਕੋ ਹੀ ਤਰੀਕਾ ਹੈ ਕਿ ਲੋਕ ਇਕੱਠੇ ਹੋ ਕੇ ਤੁਰਨ ਨੰਬਰ ਦੋ ਉਹਨਾਂ ਦੇ ਹੱਥਾਂ ਅੰਦਰ ਮਸਾਲਾ ਹੋਵਣ ਰੋਸ਼ਨੀ ਹੋਵੇ ਰੋਸ਼ਨੀ ਅਤੇ ਇਕੱਠ ਦੇ ਤਫੈਲ ਬਿਖਮ ਰਸਤੇ ਵਿੱਚ ਵੀ ਡੂਗਰ ਬਾਟ ਅੰਦਰ ਵੀ ਰਸਤੇ ਦੇ ਖਤਰੇ ਹੁੰਦਿਆਂ ਹੋਇਆਂ ਵੀ ਖਜ਼ਾਨਾ ਸੁਰੱਖਿਅਤ ਤੌਰ ਤੇ ਮੰਜ਼ਿਲ ਤੇ ਪੁੱਜ ਸਕਦਾ ਹੈ ਮਾਦੇ ਦੀ ਮਿਸਾਲ ਹੈ ਬਿਆਨ ਹੀ ਇਨ ਬਿਨ ਰੂਹਾਨੀ ਦੁਨੀਆਂ ਅੰਦਰ ਵੀ ਪਰਮਾਰਥੀ ਦੁਨੀਆਂ ਅੰਦਰ ਵੀ ਸ਼ੁਭ ਗੁਣਾਂ ਦਾ ਖਜ਼ਾਨਾ ਲੈ ਕੇ ਇਨਸਾਨ ਤੁਰਿਆ ਹੋਇਆ ਤੇ ਰਾਹ ਬੜਾ ਬਿਖਮ ਹੈ ਚੋਰਾਂ ਤੇ ਲੁਟੇਰਿਆਂ ਦੇ ਗਰੋਹ ਇਕੱਠੇ ਬੈਠੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ ਤੋ ਗੁਰੂ ਸਾਹਿਬ ਜੀ ਨੇ ਇਹ ਸ਼ੁਭ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਦੇ ਦਰ ਜਾਣ ਵਾਸਤੇ ਸੁਰੱਖਿਅਤ ਤੌਰ ਤੇ ਲਿਜਾਣ ਵਾਸਤੇ ਆਪਣੀ ਪਰਮ ਪਵਿੱਤਰ ਹਜ਼ੂਰੀ ਅੰਦਰ ਇੱਕ ਸ਼ਾਨਦਾਰ ਖੂਬਸੂਰਤ ਤੇ ਮਾਰਕੇ ਦਾ ਕੰਮ ਕੀਤਾ ਹੈ ਕਿ ਪਰਮੇਸ਼ਰ ਦੇ ਗੁਣ ਸੰਗਤ ਰੂਪ ਅੰਦਰ ਰਲ ਕੇ ਗਾਏ ਜਾਵਣ ਸਤਸੰਗ ਕੀਤਾ ਜਾਏ ਤੇ ਆਪਣੀ ਆਤਮਕ ਰੋਸ਼ਨੀ ਨਾਲ ਸ਼ਬਦ ਦੀ ਰੋਸ਼ਨੀ ਨਾਲ ਇਹ ਜੀਵਨ ਦਾ ਰਾਹ ਤੈਅ ਹੋ ਸਕਦਾ ਹੈ ਤੋ ਗੁਰੂ ਮਹਾਰਾਜ ਜੀ ਨੇ ਸ਼ਬਦ ਦੀ ਰੋਸ਼ਨੀ ਦਿੱਤੀ ਹੈ ਭਲਾ ਜੇ ਰਾਹ ਤੁਰਦਿਆਂ ਤੁਰਦਿਆਂ ਕਿਸੇ ਦੀ ਰੋਸ਼ਨੀ ਗੁੱਲ ਹੋ ਜਾਏ ਮੱਧਮ ਪੈ ਜਾਏ ਜਾਂ ਕਿਸੇ ਤੇਜ਼ ਹਵਾ ਦੇ ਬੁੱਲੇ ਨਾਲ ਬੁੱਝ ਜਾਏ ਤਾਂ ਨਾਲ ਦੇ ਦੀ ਰੋਸ਼ਨੀ ਦੇ ਤਫੈਲ ਬਰਕਤ ਸਹਾਰੇ ਮਨੁੱਖ 10 ਕਦਮ ਜਾ ਸਕਦਾ ਹੈ ਯਤਨ ਕੀਤਿਆਂ ਉਸਦੀ ਲਟ ਬਲਦੀ ਸ਼ਮਾਂ ਦੇ ਨਾਲ ਆਪਣੀ ਬੁੱਝੀ ਹੋਈ ਸ਼ਮਾਂ ਫਿਰ ਮੁਨੱਵਰ ਕਰ ਸਕਦਾ ਹੈ ਰੋਸ਼ਨ ਕਰ ਸਕਦਾ ਹੈ ਐਨ ਇਸੇ ਤਰ੍ਹਾਂ ਸੰਗਤ ਚ ਬੈਠਿਆਂ ਜੇ ਮਨ ਗੈਰ ਹਾਜ਼ਰ ਹੋ ਜਾਏ ਤੇ ਨਾਲ ਦੇ ਦੀ ਹਜ਼ੂਰੀ ਦੇ ਤਫੈਲ ਮੁੜ ਟਿਕ ਸਕਦਾ ਹੈ ਸ਼ਬਦ ਦੇ ਭਾਵ ਅੰਦਰ ਜੁੜ ਸਕਦਾ ਹੈ ਤੋ ਇਹ ਬੜੇ ਭਾਗਾਂ ਨਾਲ ਮੌਕਾ ਮਿਲਦਾ ਹੈ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਹੈ ਆਪ ਗਿਰਦੋ ਨਿਵਾਹ ਤੇ ਦੂਰੋਂ ਦਰਾਜ਼ ਤੋਂ ਗੁਰੂ ਦੇ ਚਰਨਾਂ ਅੰਦਰ ਆਏ ਹੋ ਹਾਜ਼ਰੀ ਭਰਨ ਵਾਸਤੇ ਆਏ ਹੋ ਮਾਲਕ ਨਿਰਾਮਤ ਕਰੇ ਆਪ ਸਬਸ ਦੀਆਂ ਹਾਜ਼ਰੀਆਂ ਆਪ ਦੀ ਬਾਰਗਾਹ ਅੰਦਰ ਪ੍ਰਵਾਨ ਕਰੇ ਇਹ ਜੋ ਸਮਾਂ ਤੁਸਾਂ ਗੁਰੂ ਪ੍ਰਾਇਣ ਦਿੱਤਾ ਹੈ ਮਹਾਰਾਜ ਬਿਲ ਜ਼ਰੂਰ ਇਸ ਦਾ ਰਜ਼ਾਨਾ ਰਿਵਾਰਡ ਮੁਆਵਜ਼ਾ ਬਦਲਾ ਦੇਣਗੇ ਦੁਨੀਆਂ ਮਜ਼ਦੂਰੀ ਦਿੰਦੀ ਏ ਤੇ ਪਰਮੇਸ਼ਰ ਕਿਉਂ ਨਾ ਦੇਵੇ ਇਹ ਵੱਖਰੀ ਗੱਲ ਏ
ਕਿ ਕਿਸੇ ਨੂੰ ਇਸ ਦਾ ਰੋਜ਼ਾਨਾ ਡਾਇਰੈਕਟ ਮਿਲੇ ਤੇ ਕਿਸੇ ਨੂੰ ਇਨਡਾਇਰੈਕਟ ਮਿਲੇ, ਕਿਸੇ ਨੂੰ ਸਿੰਗਾਪੁਰ ਰਹਿੰਦਿਆਂ ਮਿਲ ਜਾਏ ਜਾਂ ਕਿਸੇ ਨੂੰ ਇੰਡੀਆ ਤੋਂ ਚੰਗੀ ਖੁਸ਼ਖਬਰੀ ਆ ਜਾਏ, ਇੱਦਾਂ ਮਿਲ ਜਾਏ। ਇਹ ਤੇ ਪਰਮੇਸ਼ਰ ਜਾਣੀ ਜਾਣ ਜਾਣਦਾ ਹੈ ਕਿਸ ਰੂਪ ਵਿਚ, ਕਿਸ ਕਦਰ ਤੇ ਕਿਸ ਜਗ੍ਹਾ ਇਸ ਹਾਜ਼ਰੀ ਦਾ ਇਫਜ਼ਾਨਾ ਦੇਣਾ ਹੈ। ਮਿਲੇਗਾ ਜ਼ਰੂਰ, ਨਿਸ਼ਚਾ ਰੱਖੋ। ਭਲਾ ਜੇ ਥੋੜਾ ਬਹੁਤ ਵਾਧੂ ਵਕਤ ਵੀ ਲੱਗ ਜਾਏ ਤਾਂ ਓਵਰ ਟਾਈਮ ਵੀ ਮਿਲਦਾ, ਇਹ ਵੀ ਨਿਸ਼ਚਾ ਹੀ ਰੱਖੋ। ਦੁਨੀਆਂ ਅੰਦਰ ਮਿਲਦੇ ਨੇ, ਪਰਮੇਸ਼ਰ ਦੀ ਬਾਰਗਾਹ ਅੰਦਰ ਬੈਠੇ ਹਾਂ। ਗੁਰੂ ਦੇ ਘਰ ਵਿਚ ਵੀ ਜੇ ਦੋ ਚਾਰ ਦਸ ਮਿੰਟ ਕਦੀ ਵਾਧੂ ਲੱਗ ਜਾਣ, ਮੈਂ ਇਸ ਲਈ ਮੈਦਾਨ ਨਹੀਂ ਬਣਾਉਂਦਾ ਕਿ ਵਾਧੂ ਲਾਵਾਂਗਾ, ਇਹ ਤਮਹੀਦ ਇਸ ਲਈ ਨਹੀਂ ਮੈਂ ਬਣ ਰਿਹਾ। ਲੇਕਿਨ ਬਾਅਦ ਔਕਾਤ ਐਸਾ ਹੋ ਹੀ ਜਾਂਦਾ ਹੈ। ਤੋ ਸਤ ਸੰਗਤ ਜੀ, ਇਹ ਗੁਰੂ ਬੜਾ ਦਾਤਾ ਹੈ, ਵੱਡਾ ਦਾਤਾ, ਤੇ ਇਵਜ਼ ਅੰਦਰ ਇਹਨੂੰ ਕੋਈ ਲਾਲਚ ਵੀ ਨਹੀਂ ਹੈ, ਲੋੜ ਵੀ ਨਹੀਂ ਹੈ। ਸਾਹਿਬ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ, ਵੱਡਾ ਦਾਤਾ ਤਿਲ ਨਾ ਤਮਾਈ, ਇਸ ਲਈ ਉਸ ਦਾਤੇ ਦੇ ਚਰਨਾਂ ਵਿਚ ਆਏ ਹੋ। ਇਕ ਮਹਾਂਪੁਰਸ਼ ਬਹੁਤ ਹੀ ਖੂਬਸੂਰਤ ਗੱਲ ਕਹਿੰਦੇ ਨੇ, ਮੈਂ ਆਪ ਨਾਲ ਉਹਨਾਂ ਦਾ ਖਿਆਲ ਸਾਂਝਾ ਕਰਦਾ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਉਰਦੂ ਦਾਨ ਗੌਰ ਫਰਮਾਓ, ਸਮਝ ਹਿੰਦੀ ਵਾਲਿਆਂ ਨੂੰ ਵੀ ਆ ਸਕਦਾ ਤੇ ਪੰਜਾਬੀ ਵਾਲਿਆਂ ਨੂੰ ਵੀ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ। ਜੋ ਕੌਮੇ ਆਪਣੇ ਜ਼ੋਰੇ ਬਾਜ਼ੂਏ ਹਿੰਮਤ ਪਰ ਰਹਤੀ ਹੈ, ਜਹਾਂ ਵਾਲੋ ਯਕੀਨ ਜਾਣੋ ਹਕੂਮਤ ਉਨਕੀ ਹੋਤੀ ਹੈ। ਜੋ ਇਨਸਾਂ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈ, ਜੋ ਇਨਸਾਂ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈ, ਹਮੇਸ਼ਾ ਲਗਤਾ ਇਨਸਾਂ ਕੇ ਹਕਾਇਤ ਉਨਕੀ ਹੋਤੀ ਹੈ। ਵੋ ਲਮਹੇ ਮੋਮੈਂਟਸ ਬਿਸਵੇ ਚਸਿਆ ਖੜੀਆ ਪਹਿਰਾ, ਵੋ ਲਮਹੇ ਜੋ ਕਭੀ ਯਾਦੇ ਇਲਾਹੀ ਮੇ ਗੁਜ਼ਰਤੇ ਹੈ, ਵਿਦਾਏ ਜ਼ਿੰਦਗੀ ਕੇ ਬਾਅਦ ਕੀਮਤ ਉਨਕੀ ਹੋਤੀ ਹੈ। ਇਸ ਲਈ ਆਪ ਜੀ ਨੇ ਜੀਵਨ ਦਾ ਇਹ ਸਮਾਂ ਗੁਰੂ ਦੀ ਰਹਿਤ ਅਨੁਸਾਰ ਉਪਦੇਸ਼ ਤੇ ਉਦੇਸ਼ ਸਰਵਨ ਕਰਦਿਆਂ ਗੁਜ਼ਾਰਿਆ ਹੈ। ਗੁਰੂ ਆਪ ਦੇ ਦਰ ਘਰ ਤੇ ਆਪ ਦੀ ਹਾਜ਼ਰੀ ਸਵੀਕਾਰ ਕਰੇ। ਆਦਰਯੋਗ ਮੈਨੇਜਰ ਸਾਹਿਬ ਜੀ ਦੇ ਰਾਹੀਂ ਪਤਾ ਲੱਗਾ ਹੈ ਕਿ ਇੱਕ ਗੁਰਮੁਖ ਪਰਿਵਾਰ ਵੱਲੋਂ ਪਰਮੇਸ਼ਰ ਦੀ ਬਖਸ਼ੀ ਹੋਈ ਦਾਤ ਅਜ਼ੀਜ਼ੁਲ ਕਦਰ ਬੱਚੇ ਬੱਚੀ ਦਾ ਜਨਮ ਮਨਾਉਣ ਲਈ ਜਾਂ ਪ੍ਰਾਪਤੀ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅੱਜ ਉਨ੍ਹਾਂ ਵੱਲੋਂ ਉਚੇਚੇ ਵੀ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਅਜ਼ੀਜ਼ੋ ਅਕਾਰਬ ਨੂੰ ਸੱਦੇ ਪੱਤਰ ਦਿੱਤੇ ਗਏ ਨੇ। ਤੋ ਅੱਜ ਆਪ ਜੀ ਦੀ ਇਕੱਤਰਤਾ ਦਾ ਕੁਛ ਇਹ ਵੀ ਕਾਰਨ ਤੇ ਰਾਜ਼ ਹੈ। ਗੁਰੂ ਮਹਾਰਾਜ ਜੀ ਦੀ ਮਿਹਰ ਹੋਵੇ ਤੇ ਐਸੇ ਮੌਕੇ ਸ਼ੁਕਰ ਕਰਨ ਦੇ ਪ੍ਰਾਪਤ ਹੁੰਦੇ ਨੇ। ਸ਼ੁਕਰ ਹੀ ਸਭ ਤੋਂ ਵੱਡਾ ਭਜਨ ਹੈ, ਸ਼ੁਕਰ ਹੀ ਸਭ ਤੋਂ ਵੱਡੀ ਪਰਹੇਜ਼ਗਾਰੀ ਹੈ, ਸ਼ੁਕਰ ਹੀ ਸਭ ਤੋਂ ਵੱਡੀ ਤਾਇਤ ਬੇਰਿਆ ਹੈ, ਸ਼ੁਕਰ ਹੀ ਸਭ ਤੋਂ ਵੱਡਾ ਤਕਬਾ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਨ ਕੀਤੇ ਨੇ ਆਪਣੀ ਰਚਨਾ ਅੰਦਰ, ਜਦੋਂ ਸੁਖਮਨੀ ਸਾਹਿਬ ਦੀਆਂ ਪ੍ਰਸਾਦ ਦੀਆਂ ਅਸ਼ਟਪਦੀਆਂ ਜਾਂ ਸ਼ਬਦ ਪੜ੍ਹਦੇ ਹੋ, ਕੋਈ ਪਾਠ ਕਰਨ ਵਾਲਾ, ਕੋਈ ਦਿਲ ਨਾਲ ਸੁਣਨ ਵਾਲਾ ਦਿਲ ਲਾ ਕੇ ਜਦੋਂ ਇਹਨਾਂ ਤੁਕਾਂ ਦੀ ਗਹਿਰਾਈ ਵਿਚ ਲੈ ਜਾਵੇ, ਸੁਰਤ ਕਰਕੇ ਗੋਤਾ ਜ਼ਨੀ ਕਰੇ ਤੇ ਸਵਾਦ ਕੇ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਉਸ ਦੀਆਂ ਬੇਅੰਤ ਬੇਅੰਤ ਦਾਤਾਂ ਨੇ, ਉਹ ਇਨਸਾਨ ਤੂੰ ਉਹਨਾਂ ਨੂੰ ਪ੍ਰਾਪਤ ਕਰਦਾ ਜਾ, ਹਾਸਲ ਕਰਦਾ ਜਾ, ਮੁਯੱਸਰ ਕਰਦਾ ਜਾ, ਲੇਕਿਨ ਨਾਲ ਨਾਲ ਉਹਦੇ ਚਰਨਾਂ ਦੇ ਨਜ਼ਦੀਕ ਨਜ਼ਦੀਕ ਤਰ ਨਜ਼ਦੀਕ ਤਰੀ ਹੁੰਦਾ ਜਾ। ਕੰਪੈਰੇਟਿਵ ਪੋਜ਼ਿਟਿਵ ਕੰਪੈਰੇਟਿਵ ਸੁਪਰਲੇਟਿਵ 3 degrees ਫਾਰਸੀ ਚ ਕਹਿੰਦੇ ਨੇ, ਤਫਸੀਲ ਨਫਸੀ, ਤਫਸੀਲ ਬਾਜ਼, ਤਫਸੀਲ ਕੁਲ। ਤੁਹਾਡੇ ਵਿਚੋਂ ਕਈ ਗ੍ਰਾਮਰ ਪੜ੍ਹੇ ਸੱਜਣ ਬੈਠੇ ਨੇ, ਜਦੋਂ ਤੈਨੂੰ ਕੋਈ ਦਾਤ ਮਿਲੇ ਪਰਮੇਸ਼ਰ ਦੇ ਨਜ਼ਦੀਕ ਹੋ ਜਾ, ਹੋਰ ਦਾਤ ਮਿਲੇ ਨਜ਼ਦੀਕ ਤਰ ਹੋ ਜਾ, ਹੋਰ ਦਾਤਾ ਮਿਲ ਨਜ਼ਦੀਕ ਤਰੀ ਹੋ ਜਾ। ਜੈ ਪ੍ਰਸਾਦ 36 ਅੰਮ੍ਰਿਤ ਖਾਂ, ਤਿਸ ਠਾਕੁਰ ਕੋ ਰੱਖ ਮਨ ਮਾਂ। ਜੈ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ। ਜੇ ਪ੍ਰਸਾਦ ਵਸੈ ਸੁਖ ਮੰਦਰ, ਇਸੇ ਧਿਆਏ ਸਦਾ ਮਨੇ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਵਰਜਿਆ ਕਿਸੇ ਗੱਲ ਤੋਂ ਨਹੀਂ, ਕੰਡੀਸ਼ਨ ਅੱਗੇ ਲਾਈ, ਅੰਡਰਲਾਈਨ ਕੀਤੀ ਹੈ ਇੱਕ ਗੱਲ, ਪੁਆਇੰਟ ਆਊਟ ਕੀਤਾ ਹੈ ਕਿ ਜਿਸ ਮਾਲਿਕ ਦੀ ਮਿਹਨਤ ਨਾਲ ਤੈਨੂੰ ਆਨੰਦ ਮਿਲੇ ਹੋਏ ਨੇ। ਜੇ ਪ੍ਰਸਾਦ ਰੰਗ ਰਸ ਭੋਗ, ਗੱਲ ਇੱਕੋ ਹੀ ਹੈ ਹੁਣ,
ਨਾਨਕ ਸਦਾ ਧਿਆਈ ਹੈ ਧਿਆ ਬਣ ਜਾਓ। ਸਤਸੰਗ ਜੀ ਸਮਾਂ ਹੋਇਆ ਹੈ, ਆਪ ਵੀ ਕਿਰਪਾ ਕਰੋ ਇਸ ਬੱਚੇ ਬੱਚੀ ਨੂੰ ਗੁਰੂ ਦੀ ਬਾਣੀ ਦੁਆਰਾ ਜੋ ਬਖਸ਼ਿਸ਼ ਹੋਈ ਹੈ ਉਸ ਅਸੀਸ ਅੰਦਰ ਹਿੱਸਾ ਪਾਓ। ਨਾ ਜਾਣੇ ਇਸ ਮਹਾਂ ਹਿਰਦੇ ਦੀ ਪ੍ਰਾਰਥਨਾ ਦੁਆ ਇਲਤਜਾ ਜੋਦੜੀ ਤਮੰਨਾ ਆਰਜ਼ੂ ਅਰਦਾਸ ਤੇ ਅਸੀਸ ਬਖਸ਼ਿਸ਼ ਇਹਨਾਂ ਦੇ ਜੀਵਨ ਨੂੰ ਆਦਰਸ਼ਕ ਬਣਾ ਜਾਵੇ। ਇਹ ਤੋਂ ਕਹਿ ਕੇ ਕੀਰਤਨ ਸੰਪੂਰਨ ਹੁੰਦਾ ਹੈ। ਬੂਤਾ ਮਾਤਾ ਕੀ ਆਸੀਸ।

बुद्ध सदीप जो उजियारे जाने की बदनी मनोहात ले जाने की बदनी।

ਇਹ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕਾਂ, ਤੂੰ ਠਾਕੁਰ ਊਚ ਭਗਵਾਨਾ।

ਇਸਦੀ ਜਾਤੀ ਉਦੋਂ ਸੰਪੂਰਨ ਤੇ ਵਾਦੀ ਦੈਵਤ ਸੰਵਾਦੀ ਗੰਧਾਰ ਹੈ। ਇਸ ਦੇ ਨਾਲ ਦਾ ਮਿਲਦਾ ਰਾਗ ਜਿਹੜਾ ਹੈ ਉਹ ਜੌਨਪੁਰੀ ਹੈ, ਪਰ ਜੌਨਪੁਰੀ ਦੇ ਆਰੋਹ ਦੇ ਅੰਦਰ ਨਿਸ਼ਾਦ ਲੱਗਦਾ ਹੈ, ਇਸ ਵਿਚ ਨੀਲਾਈ ਦਾ। ਇਸਦਾ ਰੂਪ ਇਸ ਤਰ੍ਹਾਂ ਚੱਲ

ਵਜ ਰਹੀ ਸ਼ਰਮਾਲ ਦੀ ਨਾਥ ਅਨਾਥਾਂ ਬਾਣ ਤੁਰਾਂ ਦੀ ਨਾਮ ਤੇ ਆਏ ਮੇਰਾ ਮਨ ਸ਼ੀਤਲਾ।

ਦਗੜਦੀ ਥਿਮ ਦੇ ਤਾਂ ਦਗੜਦੀ ਦੇਮ ਦਰਨਾ ਦਗੜਦੀ ਧਰਮ ਦੇ ਤਾਂ ਦਗੜਦੀ ਦੇਮ ਦਰਨਾ ਦਗੜਦੀ ਧਰਮ ਦੇ ਤਾਂ ਦਗੜਦੀ ਦੇਮ ਦਰਨਾ ਦਗੜਦੀ ਧਰਮ ਦੇ ਤਾਂ ਦਗੜਦੀ ਦੇਮ ਦਰਨਾ ਦਗੜਦਾ

ਦਾਗਰਦੀ ਬਿਕਤੇ ਵਾਂਗ ਦਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ।

ਸੇਵਕ ਆਪ ਜੀ ਦੇ ਪੇਸ਼ ਖਿਦਮਤ ਕਰ ਰਹੇ ਹਨ। ਤਿੰਨਾਂ ਰਾਗਾਂ ਦੇ ਰਾਗ ਨਾਮ ਹਨ, ਸੁਰਾਂ ਕੁਝ ਅਲੱਗ ਮਹਿਸੂਸ ਹੋ ਰਹੀਆਂ ਹਨ। ਕੁਝ ਗੁਣੀ ਲੋਕ ਬੈਠੇ ਨੇ, ਰਾਗ ਅੰਬਿਕਾ ਮਧੂਬੰਤੀ।

ਇਸ ਸ਼ਬਦ ਵਿੱਚ ਜੇ ਵਾਹਿਗੁਰੂ ਦੇ ਚਰਨ ਇਸ ਛੱਪੜੀ ਵਿੱਚ ਪੈ ਜਾਣ, ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ। ਸਾਰੀ ਦੁਨੀਆ ਅਨੇਰੇ ਵਿੱਚ ਤੁਰੀ ਫਿਰਦੀ ਹੈ, ਇਹ ਸਰੀਰ, ਇਹ ਮਨ, ਇਹ ਬੰਦਾ, ਤੇ ਜਦੋਂ ਵਾਹਿਗੁਰੂ ਦੇ ਚਰਨ ਪੈ ਜਾਣ, ਜਦੋਂ ਗਿਆਨ ਆ ਜਾਵੇ, ਚਾਂਦਨਾ ਗ੍ਰਹਿ ਹੋਏ ਅੰਧੇਰੇ, ਅਦਰਵਾਈਜ਼ ਇਹ ਸਾਰਾ ਹਨੇਰਾ ਹੀ ਹਨੇਰਾ। ਗੁਰੂ ਕਿਰਪਾ ਕਰੇ, ਸੰਤ ਪ੍ਰਸਾਦ ਕਮਲ ਵਿਗਸੈ, ਇਹ ਸੋਝੀ ਆਵੇ, ਗੋਬਿੰਦ ਭਜੋ ਪੇਖ ਨੇੜੇ। ਰੱਬ ਨੂੰ ਜਦੋਂ ਇਹ ਸੋਝੀ ਆ ਜਾਏ, ਫਿਰ ਬੰਦਾ ਰੱਬ ਨੂੰ ਨੇੜੇ ਜਾਣ ਕੇ, ਰੱਬ ਨੂੰ ਹਾਜ਼ਰ ਜਾਣ ਕੇ, ਪ੍ਰਗਟ ਜਾਣ ਕੇ ਜਪਦਾ ਹੈ। ਗੁਰੂ ਕਿਰਪਾ ਕਰੇ, ਕਮਲ ਸਭ ਦਾ ਸਿੱਧਾ ਹੋਵੇ। ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ, ਸੰਤ ਪ੍ਰਸਾਦ ਕਮਲ ਵਿਗਸੇ, ਗੋਬਿੰਦ ਭਜੋ ਪੇਖ ਨੇਰੇ। ਪ੍ਰਭ ਕਿਰਪਾ ਤੇ, ਰੱਬ ਕਿਰਪਾ ਕਰੇ ਤਾਂ ਬੰਦੇ ਨੂੰ ਭਗਤੀ ਨਸੀਬ ਹੁੰਦੀ ਹੈ।

सागर छोटे ओकार।

सफल मूरत सफल ओ घड़ी जित रसना।

ਵਰਗਾ ਨੀਚ ਤੇ ਅਕਰਤ ਗਣ ਨਹੀਂ ਮਿਲੇਗਾ ਜਿਹੜਾ 24 ਘੰਟਿਆਂ ਵਿਚ ਇਕ ਵਾਰੀ ਵੀ ਆਪਣੇ ਮੁਖੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਅਦਾ ਨਹੀਂ ਕਰਦਾ, ਆਪਣੇ ਗੁਰੂ ਨੂੰ ਧੰਨ ਨਹੀਂ ਆਖਦਾ। ਤੇ ਆਓ ਭਾਈ ਗੁਰੂ ਰਾਮਦਾਸ ਸਾਹਿਬ ਜੀ ਨਾਲ ਮਿਲ ਕੇ ਆਪਾਂ ਕਰੀਏ ਗੁਰੂ ਦਾ ਸ਼ੁਕਰਾਨਾ।

क्यों देखा हर दर्श तुम्हारा, जिन प्रीत लाई सो जानता हमरे।

ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ ਮੇਰੇ ਰਾਮ ਹਮ ਪਾਪੀ ਸਰਣ ਪਰੇ ਹਰ ਦੁਆਰ ਮਤ ਨਿਰਗੁਣ ਹਮ ਮੇਲੇ ਕਬਹੂ ਆਪਣੀ ਕਿਰਪਾ ਦਾ ਹਮਰੇ ਔਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੇ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਸੰਗਤੀ

ਮਹਾਰਾਜ ਦੇ ਦਰਬਾਰ ਵਿਚ ਤਾਊ ਸਰੰਦੇ ਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।

0: ਸਤਿਗੁਰਾਂ ਦੇ ਦਰੋਂ ਘਰੋਂ ਵਰਸਾਈ ਹੋਈ ਸੁਮੂਹ ਹਾਜ਼ਮ ਸਾਧ ਸੰਗਤ ਜੀ ਖੇਤਲ ਦਿੰਦਾ ਹਾਂ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਬੇਨਤੀ ਕਰਦਾ ਹਾਂ ਹੱਥ ਜੋੜ ਕੇ ਸਾਰੇ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰੀਏ ਤੇ ਰਸਨਾ ਤੋਂ ਕੇ
1: ਸਤਨਾਮ ਸ੍ਰੀ ਵਾਹਿਗੁਰੂ।
0: ਫਿਰ ਇੱਕ ਵਾਰੀ ਕਿਰਪਾ ਕਰੋ ਜੀ ਮੁੱਖ ਮਸਤਕ ਰਸਨਾ ਪਵਿੱਤਰ ਕਰਦੇ ਹੋਏ ਡੂੰਘੀ ਡੂੰਘੀ ਨਮਸਕਾਰ ਵੀ ਕਰੋ ਤੇ ਰਸਨਾ ਤੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਮਨਾ ਰਹੇ ਹਾਂ ਰਾਜਾ ਸਾਹਿਬ ਜੀ ਨਾਭ ਕਮਲ ਸਾਹਿਬ ਜੀ ਉਹਨਾਂ ਨੇ ਅੱਜ ਮੈਂ ਪੜ੍ਹ ਰਿਹਾ ਸਾਂ ਜ਼ਿੰਦਗੀ ਨੂੰ ਬਿਲਕੁਲ ਛੋਟੀ ਜਿਹੀ ਔਰ ਅਸਥਿਰ ਦੱਸਿਆ ਹੈ ਤੇ ਉਚੇਚੇ ਤੌਰ ਤੇ ਇੱਕ ਬਚਨ ਕੀਤਾ ਉਹਨਾਂ ਨੇ ਰਾਜਾ ਸਾਹਿਬ ਜੀ ਨੇ ਕਿ ਜਿਹੜੇ ਪ੍ਰਭੂ ਸਿਮਰਨ ਨਹੀਂ ਕਰਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਉਹਨਾਂ ਦੀ ਕਿਤੇ ਧੋਈ ਨਹੀਂ ਹੋਣੀ ਚਾਹੀਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨੁੱਖਤਾ ਹਜੇ ਵੀ ਪ੍ਰਭੂ ਨੂੰ ਬਹੁਤ ਘੱਟ ਯਾਦ ਕਰਦੀ ਮਹਾਂਪੁਰਸ਼ਾਂ ਦੇ ਇਹ ਕੇਵਲ ਰਾਜਾ ਸਾਹਿਬ ਦਾ ਇਹ ਬਚਨ ਨਹੀਂ ਹੈ ਕਿਸੇ ਵੀ ਕੌਮੀਅਤ ਅੰਦਰ ਕਿੰਨੇ ਵੱਡੇ ਵੱਡੇ ਔਲੀਆ ਅੰਬੀਆ ਪੈਗੰਬਰ ਹਾਦੀਆਂ ਨੇ ਦੀਨ ਭਗਤ ਜਨ ਔਰ ਗੁਰੂ ਸਾਹਿਬਾਨ ਹੋਏ ਨੇ ਉਹ ਸਾਰਿਆਂ ਨੇ ਇੱਕੋ ਗੱਲ ਆਖੀ ਹੈ ਕਿ ਭਜਨ ਸਿਮਰਨ ਤੋਂ ਬਗੈਰ ਇਹ ਦੇਹੀ ਜਿਹੜੀ ਨਾ ਇਹ ਉਜਾੜ ਦਾ ਹੀ ਘਰ ਸਿਮਰਨ ਕਰਾਂਗੇ ਤਾਂ ਇਹ ਦਰ ਕਬੂਲ ਹੋਵੇਗੀ। ਰਾਜਾ ਸਾਹਿਬ ਬਚਨ ਕਰਦੇ ਨੇ ਕਹਿੰਦੇ ਨੇ ਇਨਸਾਨ ਤੂੰ ਇਹ ਸਮਝਦਾ ਤੈਨੂੰ ਇਹ ਮੁਫ਼ਤ ਮਿਲ ਗਈ ਹੈ ਮੁਫ਼ਤ ਮਿਲ ਗਈ ਹੈ ਪਰ ਇਹ ਤਾਂ ਢੇਰ ਲਾ ਦਿਓ ਦਮਾਂ ਦਾ ਕਾਊਂਟਲੈਸ ਇਹਦੀ ਮਨੀ ਦੇ ਦਿਓ ਤਾਂ ਵੀ ਇਹ ਪ੍ਰਾਪਤ ਨਹੀਂ ਹੁੰਦੀ ਇਸ ਲਈ ਇਸ ਨੂੰ ਚੰਗਾ ਸੁਥਰਾ ਸੋਹਣਾ ਬਣਾਉਣ ਲਈ ਸਾਨੂੰ ਪੁਨਾ ਪੁਨਾ ਇਹ ਕਹਿਣਾ ਚਾਹੀਦਾ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸ਼ਬਦ ਦਾ ਮੈਂ ਮੁਕਸਰ ਜਿਹਾ ਅਰਥ ਕਰਾਂ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀ ਕੋਲ ਸਾਡੇ ਤੁਹਾਡੇ ਵੱਡੇ ਵਡੇਰਿਆਂ ਨੇ ਬਿਲਕੁਲ ਅਰਜ਼ ਕੀਤੀ ਹੋਵੇਗੀ ਕਿ ਮਾਲਕ ਕਿਰਪਾ ਕਰਕੇ ਇਹ ਦੱਸੋ ਕਿ ਭਵਜਲ ਤੋਂ ਪਾਰ ਕਿਵੇਂ ਹੋਈਦਾ ਹੈ ਭਵਜਲ ਤੋਂ ਪਾਰ ਕਿਵੇਂ ਹੋਈਦਾ ਹੈ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਸਤਨਾਮ ਦਾ ਸਿਮਰਨ ਕਰਿਆ ਕਰੋਗੇ। ਫਿਰ ਇਹ ਇਨਸਾਨ ਕਹਿਣ ਲੱਗੇ ਸਾਡੇ ਵੱਡੇ ਵਡੇਰੇ ਭਾਈ ਜੀ ਕਿੰਨਾ ਚਿਰ ਕਰੀਏ ਇਹ ਮਹਾਂਪੁਰਸ਼ ਕਹਿੰਦੇ ਨਾ ਭਾਈ ਮਾਲਾ ਫੇਰਿਆ ਕਰੋ ਵੀਰ ਬਜ਼ੁਰਗ ਜਿਹੜੇ ਇਹਨਾਂ ਕੋਲ ਜਾਂਦੇ ਨੇ ਮਾਤਾਵਾਂ ਭੈਣਾਂ ਉਹ ਚੱਟ ਦੂਜਿਆਂ ਨਾਲ ਸਵਾਲ ਕਰਦੇ ਮਹਾਰਾਜ ਜੀ ਕਿੰਨੀਆਂ ਮਾਲਾ ਫੇਰੀਆ ਕਰੀਏ

0: ਹਰ ਦਿਨੀ ਜਬ ਹਰ ਪਾਉ ਜਲ ਤਰਨਾ।
1: ਕੈਸਾ 100% ਗੈਸ, ਔਰ ਫਿਰ ਸਾਡੇ ਸਾਹਮਣੇ ਹੀ ਹੈ। ਟੀਚਰ ਨੇ ਤਾਂ ਇੱਕ ਵਾਰ ਦੱਸ ਦਿੱਤਾ ਤੇ ਹੁਣ ਕਿਆ, ਬਸ ਫਿਰ ਕੰਮ ਤੇਰਾ ਹੋ ਗਿਆ, ਤੂੰ ਪਾਸ ਹੋ ਗਿਆ, ਬਸ ਹੁਣ ਅਗਲੇ ਸਾਲ ਫਿਰ ਗੈਸ ਲਾਵਾਂਗੇ। ਨਹੀਂ, ਗੁਰੂ ਸਾਹਿਬਾਨ ਨੇ ਐਸੀ ਕਿਰਪਾ ਕੀਤੀ ਆ, ਇੱਥੇ ਰੱਖੇ ਦਿੱਤਾ, ਸੰਭਾਲ ਕੇ ਰੱਖ ਦਿੱਤਾ ਭਈ ਜਦੋਂ ਜਿਹਨੂੰ ਜਿੱਥੇ ਜ਼ਰੂਰਤ ਪਵੇ ਇਹ ਗੈਸ ਹਮੇਸ਼ਾ ਹੀ ਕੰਮ ਆਈ ਜਾਣੇ ਨੇ, ਹਮੇਸ਼ਾ ਹੀ। ਇਸ ਲਈ ਇਹਨਾਂ ਨੂੰ ਇੱਥੇ ਮਹਿਫੂਜ਼ ਕਰਕੇ ਰੱਖ ਦਿੱਤਾ ਗੁਰੂ ਅਰਜਨ ਦੇਵ ਤੇ ਸੱਚੇ ਪਾਤਸ਼ਾਹ। ਇੱਕ ਹੋਰ ਤੋਂ ਕਹਿੰਦੇ

ਗੁਰੂ ਤੇਗ ਬਹਾਦਰ ਕਹਿੰਦੇ ਨੇ ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਤੋ ਰਾਜਾ ਸਾਹਿਬ ਦਾ ਇਹ ਬਹੁਤ ਹੀ ਕਰਮ ਹੈ। ਬਾਕੀ ਵੀ ਉਹਨਾਂ ਦੇ ਜਿਹੜੇ ਪ੍ਰੇਮੀ ਨੇ ਸੰਗਤੀ ਨੇ ਉਹਨਾਂ ਦੀ ਵੀ ਬਹੁਤ ਬਹੁਤ ਮਿਹਰਬਾਨੀ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਦੀ ਆਗੋਸ਼ ਰਹਿਮਤ ਵਿਚ ਬੈਠ ਕੇ ਇਹ ਕਥਾ ਕੀਰਤਨ ਕਰਨ ਦਾ ਇਹ ਮੌਕਾ ਬਣਾ ਲਿਆ। ਮੇਰੀ ਸਤਿਗੁਰਾਂ ਪਾਸ ਅਰਦਾਸ ਬੇਨਤੀ ਹੈ ਸੰਤਾਂ ਦੇ ਸਿਰ ਉੱਪਰ ਰਹਿਮਤਾਂ ਭਰੇ ਹੱਥ ਰੱਖੇ। ਇੱਕ ਵਾਰੀ ਤੁਕ ਸਰਵਣ ਕਰੋ ਜੀ।

अल्लाह ताला भगवान चौजा का भंडार है, भंडार है, खिरमण है, मरकज है। ते अगो जी उन्हां दे वरसाए हुए जिहड़े भगत जन ने, ईवन गुरु साहिबान भी, क्योंकि बख्शीश हो गई। एक दिन बाबा नानक देव जी नूं रब जी कहन लगे, तू ते मैं हुण एकमेकी हो गए हां, तू गुर परमेश्वर होयो, मैं पारब्रह्म परमेश्वर होयो, मैं तेरे नाल है, जिस ते तेरी नजर उस ते मेरी नजर। परमात्मा कहन लगे, नानक जिस ते तेरी नजर उस ते मेरी नजर, जिस ते तेरी रहमत उस ते मेरी रहमत, जिथे तू हैगा उथे मैं होवांगा। बरकतां देतियां। अगे बाबा नानक देव जी ने परमात्मा दे सारे सारे चोज बड़े वंडे ने, ते बहुत निहाल कीता है, जिथे तक लुकाई लुकाई वसदी है। कोई भी बाबा जी दे करीब विच आया, जिवें आदर जो भैन जी जसविंदर कौर जी होनी कल परसों नरसों तो दस रहे ने, बाबा बूढ़ा छोटी उम्र विच ही कोल आए ने, लेकिन निहाल कर दिता उन्होंने। और जब तक चंद सूरज हन, जब तक बाबे का नाम है, जब तक गुरु ग्रंथ साहिब की हजूरी च बैठ के तुसी असी बेवाणियां कहानियां करांगे, बाबा बुढ़ा जी का नाम नाल नाल नाल ही नाल चलता ही रहेगा। रमत हो गई, इसे तरह बाकिया ते मन सुखते हो गई है, भगीरथ हो गई है, लैणा जीते हो गए। कल अर्ज किया गुरु अंगद देव जी, गुरु अमरदास, धन गुरु रामदास सच्चे पातशाह, ਤੇ ਚੋਜ ਵੰਡਦੇ ਰਹੇ ਨੇ, ਵੰਡਦੇ ਰਹੇ। ਕੈਸਾ ਇੱਕ ਚੋਜ ਹੈ, ਇਹ ਕੌਣ ਹੈ? ਮੈਂ ਉਹੀ ਹਾਂ, ਪੁੱਛਣਾ ਪੁੱਛਣਾ, ਮੈਂ ਉਹੀ ਹਾਂ ਜਿਹਨੂੰ ਬਾਬੇ ਨੇ ਨੇੜੇ ਨਹੀਂ ਆਉਣ ਦਿੱਤਾ, ਦੂਰ ਦੂਰ ਰੱਖਿਆ। ਮੈਂ ਉਹੀ ਹਾਂ ਜਿਹਨੂੰ ਗੁਰੂ ਅੰਗਦ ਦੇਵ ਜੀ ਨੇ ਵੀ ਨੇੜੇ ਨਹੀਂ ਆਉਣ ਦਿੱਤਾ, ਪਰ ਥੋੜੀ ਜਿਹੀ ਛੂਟ ਦੇ ਦਿੱਤੀ। ਮੈਂ ਉਹੀ ਹਾਂ ਜਿਹਨੂੰ ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਨੇੜੇ ਆਣ ਦਿੱਤਾ, ਤੇ ਮੈਂ ਉਹੀ ਹਾਂ ਜਿਹਨੂੰ ਤੁਸੀਂ ਆਗਿਆ ਦਿੱਤੀ ਪਏ ਤੇ ਹਰਿਮੰਦਰ ਦੇ ਦੁਆਲੇ ਝਾੜੂ ਫੇਰ ਲਿਆ ਕਰ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੌਲੀ ਹੌਲੀ ਇੱਕ ਬੀਬੀ ਧੱਕਾ ਪਈ ਦਿੰਦੀ ਹੈ, ਸੇਵਾ ਚੱਲਦੀ ਪਈ ਹੈ ਦਰਬਾਰ ਸਾਹਿਬ ਦੀ। ਸਿੱਖਾਂ ਨੇ ਆ ਕੇ ਦੱਸ ਦਿੱਤਾ, ਜੇ ਮਾਈ ਟੋਕਰੀ ਵੀ ਚੁੱਕੀ ਲਿਆਉਂਦੀ ਹੈ, ਸੇਵਾ ਵੀ ਕਰਦੀ ਹੈ, ਪਰ ਕਦੀ ਕਦੀ ਇੰਜ ਇੰਜ ਕਰ ਦਿੰਦੀ ਹੈ। ਸਾਨੂੰ ਸਮਝ ਨਹੀਂ ਆਈ, ਸਤਿਗੁਰਾਂ ਨੇ ਪੁੱਛਣਾ ਕੀਤਾ, ਬੇਟਾ ਬੀਬੀ ਤੂੰ ਇਹ ਕੀ ਕਰਦੀ ਆ? ਆਖਣ ਲੱਗੀ, ਜੀ ਮੇਰਾ ਪੁੱਤਰ ਬੇਟਾ ਫਰੰਟੀਅਰ ਵਿਚ ਘਰ ਸੁੱਤਾ ਪਿਆ, ਤੇ ਮੈਂ ਪੰਗੂੜੇ ਵਿਚ ਪਾ ਕੇ ਆਈ ਹਾਂ, ਮਤੇ ਮੇਰੀ ਸੇਵਾ ਵਿਚ ਵਿਘਨ ਪੈ ਰਿਹਾ ਉਹਦੇ ਜਾਗਣ ਨਾਲ, ਇਸ ਲਈ ਮੈਂ ਇੱਥੇ ਪੰਗੂੜਾ ਹਿਲਾ ਦਿੰਦੀ ਹਾਂ, ਇੱਥੇ ਪੰਗੂੜਾ ਹਿਲਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਵੀ ਚੋਜ ਵਡਾਉਣਾ ਹੈ। ਬਾਕੀ ਗੁਰੂ ਸਾਹਿਬਾਨ ਨੇ ਸਾਰਿਆਂ ਨੇ ਪਰਮਾਤਮਾ ਦੇ ਖਜ਼ਾਨੇ ਦਿੱਤੀਆਂ ਹੋਈ ਦਾਤਾਂ ਦਾ ਚੋਜ ਵਡਾਉਣੇ, ਦਿਖਾਉਂਦੇ ਦਿਖਾਉਂਦੇ ਰਾਮਤਾਂ ਕਰਦੇ ਰਹੇ, ਝੋਲੀਆਂ ਭਰਦੇ ਰਹੇ, ਝੋਲੀਆਂ ਭਰਦੇ ਰਹੇ। ਉਹਨਾਂ ਤੋਂ ਅੱਗੇ ਚਲਦਿਆਂ ਚਲਦਿਆਂ ਬੇਅੰਤ ਭਗਤ ਜਨਾਂ ਨੇ ਤੇ ਬੇਅੰਤ ਸੰਤ ਜਨਾਂ ਨੇ, ਬੇਅੰਤ ਬੇਅੰਤ ਮਹਾਂਪੁਰਸ਼ਾਂ ਨੇ, ਜਿਨ੍ਹਾਂ ਤੇ ਜਿੰਨੀ ਬਖਸ਼ਿਸ਼ ਹੋਈ ਨਾ, ਉਹਨੇ ਪਰਮਾਤਮਾ ਦੀ ਬਖਸ਼ਿਸ਼ ਵੰਡੀ ਹੈ, ਤੇ ਇਹ ਉਹਨਾਂ ਦਾ ਚੋਜ ਵਡਾਉਣਾ ਹੀ ਹੈ। ਮੈਂ ਹੁਣ ਗੱਲ ਵਧੇਰੇ ਲੰਬੀ ਨਾ ਕਰਾਂ, ਮਾਸੂਮ ਤੇ ਆਵਾਂ। ਸੰਤ ਦਾ ਹਿਰਦਾ ਬੜਾ ਹੀ ਕੋਮਲ ਹੁੰਦਾ, ਸਾਸਨ ਲਈ ਸੁਣੀ ਬੇਨਤੀ। ਸੰਤ ਦਾ ਹਿਰਦਾ ਬੇਅੰਤ ਕੋਮਲ ਹੁੰਦਾ ਹੈ, ਉਹ ਕਿਸੇ ਤੇ ਦੁੱਖ ਚੱਲ ਨਹੀਂ ਸਕਦਾ, ਸੁਖੀ ਚਾਹੁੰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਕਿਸੇ ਨੂੰ ਦੁਖੀ ਦੇਖ ਕੇ ਆਪ ਆਨੰਦਪੁਰ ਵਿਚ ਵਸਦਾ ਹੋਇਆ ਆਪਣਾ ਆਨੰਦ ਉਜੜਿਆ ਉਜੜਿਆ ਸਮਝਦਾ ਹੈ। ਭਾਵੇਂ ਬਰਫ਼ ਨੂੰ ਅੱਗ ਲੱਗ ਜਾਏ, ਜਿਵੇਂ ਕਸ਼ਮੀਰ ਦੀ ਗੱਲ ਮੈਂ ਥੋੜੀ ਥੋੜੀ ਦੱਸ ਦਿਆਂ, ਕਿਉਂਕਿ ਵਕਤ ਕੋਤਾ ਹੈ, ਕਿੱਸਾ ਤੂਲਾ ਨਹੀਂ। ਬਰਫ਼ ਨੂੰ ਅੱਗ ਲੱਗ ਜਾਏ, ਕਸ਼ਮੀਰ ਵਿਚ ਅੱਗ ਲੱਗ ਜਾਏ, ਪਰ ਅਨੰਦਪੁਰ ਦੀ ਧਰਤੀ ਤੇ, ਪੁਰਫਜ਼ਾ ਧਰਤੀ ਤੇ ਬੈਠੇ ਹੋਏ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਥੇ ਬੇਜ਼ਾਰ ਹੋ ਜਾਂਦੇ ਨੇ, ਕਿਸੇ ਦਾ ਦੁੱਖੜਾ ਦੇਖ ਨਹੀਂ ਸਕਦੇ। ਸੰਤ ਦਾ ਵੀ ਏਦਾਂ ਹੁੰਦਾ, ਕਿਉਂਕਿ ਉਹ ਕਿਸੇ ਵਲੀ ਔਲੀਆ ਪੀਰ ਤੋਂ ਵਰਸਾਏ ਹੋਏ ਹੁੰਦੇ ਨੇ। ਸੁਣਨਾ ਜੀ, ਸੰਤ ਰਿਦਾ ਨਵਨੀਤ ਸਮਾਨਾ। ਨਵਨੀਤ ਕਹਿੰਦੇ ਨੇ ਮੱਖਣ ਨੂੰ, ਜਿਨ੍ਹਾਂ ਨੇ ਬਜ਼ੁਰਗਾਂ ਨੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਂ ਨਵਨੀਤ ਸਿੰਘ ਜਾਂ ਨਵਨੀਤ ਕੌਰ ਰੱਖਿਆ ਹੋਵੇ, ਉਹ ਯਾਦ ਰੱਖੋ ਕਿ ਨਵਨੀਤ ਮੈਨੇ ਮੱਖਣ ਹੁੰਦਾ, ਬੀ ਯੂ ਡਬਲ ਟੀ ਈ ਆਰ ਬਟਰ, ਮੱਖਣ। ਸੰਤ ਦਾ ਹਿਰਦਾ ਮੱਖਣ ਵਰਗਾ ਹੁੰਦਾ, ਪਰ ਕਵੀ ਕਹਿੰਦਾ ਨਾ ਨਾ ਨਾ, ਮੇਰੇ ਤੋਂ ਭੁੱਲ ਹੋ ਗਈ ਹੈ, ਮੈਂ ਪੂਰਾ ਵਸਨ ਨਹੀਂ ਕਰ ਸਕਿਆ, ਸੰਤ ਦਾ ਹਿਰਦਾ ਏਦਾਂ ਨਹੀਂ। ਕਹਿੰਦੇ ਜੀ ਕਿਉਂ ਨਹੀਂ? ਇਸ ਲਈ ਭਈ ਜਿੰਨਾ ਚਿਰ ਬਟਰ ਮੱਖਣ ਫਰਿੱਜ ਵਿਚ ਪਿਆ ਹੈ, ਬਾਹਰ ਭਾਵੇਂ ਕਿੰਨੀ
آنکھ نکلدی گرمی پوے اونوں کوئی فرق نہیں پیندا، وہ تو ٹھنڈے ٹھہ پیا، اونوں کوئی فرق نہیں پیندا. کہندے نے سنت رضا نونیت سمانا، کہا کبھی نے پر کہہ نہ جاننا، نج پرتاپ دروے نونیتا، پر دکھ ہیت دروے سنت پنیتا. اپنے نو اونوں سیک لگے نا، گرم روٹی تے مکھن رکھ لو. اسی کئی واری بیبے نو کہدا بھی پراٹھا گرم ہے تین اک مکھن دے دیو، کھا لی ذرا اینو ٹراٹ ہو جائے. پر او نال نال کہہ دیندے پے بھاجی ودیا نہیں ہوندا. پر کی کریے ہن، پٹرول چونکہ اج پل کے ملدا نہیں، پٹرول دے نال موبائل آل بھی تا پانا پیندا نا، گڈی چ موبائل آل بھی پانا پیندا. یہ گلے تر رکھن واسطے سانو سب پتا پی یہ ہارمفل ہے، شکتی ودیا نہیں. لیکن انہاں نوں جے ہتھیار ہی کھنڈا ہو گیا تو پھر کی کرانگے ایتھے آ کے. باپ بیب جی نے، جسوندر کور جی نے پھر کہہ دینا پے بھائی صاحب جی اتنے تک کچھ ہوا نہیں، کی گل اتنے سات سات اٹھ اکتوبر نو ادا نہ ہو جائے. انہیں پھر جانتے ہیں کہ ابال کے رکھ دینا پیا، لو لے لو پی لو. سنت ردا نونیت سمانا، سنت دا ہردا مکھن ورگا ہے. پر تول بول پورا نہیں میں کہہ سکیا کبھی، کہندا مکھن نو آپو نو سیک لگے تے دربی پوت ہوندا ہے، وگ وگ جاندا ہے. پاویں کنیا اودیاں روٹی دیاں اسیاں موڑ موڑ رکھیے پھر بھی وگ جاندا ہے. اس نو آپو نو سیک لگے، پر سنت دا ہردا کسے نو سیک لگے آپ اتے دربی پوت ہو جاندا ہے. آخو ستنام مکھن نو آپو نو سیک لگے تا ترل بنتا ہے، سنت دا ہردا کسے نو سیک لگے اتے دربی پوت ہو جاندا ہے. میں جاننا ہاں دلی نو سر بازی سر تڑ دی بازی لا دیاں گا. راجا صاحب دے من وچ آئی تے ملے پہنچ گئے، ٹہل دے نا چیل قدمی کردے کردے ملے پنڈ وچ پہنچ گئے. نال برہم گیانی بابا بھائی سا جی بھائی جواہر سنگھ صاحب جی دے پوتے نو لے لیا. نا تے کچھ اس دا گور سی، پر انہاں نو بوجھا ہی کہندے سی. ترے جان تک کہن لگے بوجھا منجی چک چلیے باہر نو چلیے کھیل قدمی کریے. باہر چلے گیا کہن لگے اور جڑا باغ ہے نا ملے دا باغ جڑا مشہور ہے اودے وچ صاف ستھری تھان دیکھ کے نا اتے منجی ڈا دے. اس نے باغ وچ ہی گیا تے اگے صاف ستھری جگہ دیکھ کے اتے منجی بچھا دتی. راجا صاحب جی تشریف فرما ہو گئے، بیٹھ گیا اوپر. اس نے پوچھا بوجھا نے، مہاراج جی کچھ کھان پین دا پربند کی کرے؟ کہن لگے نہ نہ چھیتی کر چھیتی کر، کتے پرمہنس سنت پوری والے نو لب کے لیا، انہاں نو لب کے لیا. او ٹر گیا، کہن لگے دیر نہ لائی چھیتی لب کے لیا، کتوں بھی لب دے نے. تے سنت پوری والے دا ایڈا آدر کردے سی راجا صاحب جی. جے کسی نے پوچھنا مہاراج جی پہ جدوں تسی ایتھے نہیں ہوندے تاں کیدی سیوا کریے، کیدی چاکری کریے؟ تے انہاں نے کہنا اے پرمہنس سن سنت پوری والے انہاں دی سیوا کر لیا کرو، میری سیوا آپے ہو جاندی ہے. وڈیاں شکتیاں دے مالک سن نا انہاں نوں، جے مینوں نام نہ وسردا ہوئے، ایک سردار جی پریمی بابا دے دیوان سنگھ آ گئے، دیوان سنگھ صاحب جی آ گئے. انہوں نے نہیں پتا پہ راجا صاحب باغ وچ آئے، وہ تو ویسے ہی آ گئے، ویکھیا درشن کر کے نہال ہو گیا، نہال ہو گیا. سدھ کی نہ سدھ رہی، بدھ کی نہ بدھ رہی، مت میں نہ مت ہے، نہال ہو گیا دیوان سنگھ. چرنی لگ کے کہنے لگا مہاراج جی کچھ کھادا پیتا ہے یا میں پربند کراں؟ کہنے لگے نہ وے دیوان سیاں، ایک آفت آن والی ہے، ایک بلا آن والی ہے، تو جا کے تو چٹ پٹ جا کے نا سنت پوری والے نوں لب کے لیا، لب کے لیا، جلدی آؤ، دیر نہ کرو، مینوں کھان پین دی کوئی ضرورت نہیں ہے. جتھے بھی پرم ہنس سنت بابا پوری والے لب پین انہوں لے کے آؤ. تے اے دونوں چلے گئے، بوجا بھی لبن چلے گیا تے دیوان سنگھ بھی چلے گیا. اتفاقن نالے چوجی پریتم ہے نا راجا صاحب جی، انہوں نے بھی چوج وڈانے ہی نے. انہوں نے سنت پوری والے آ گئے، انہوں نے ڈنڈ پرنام کی، نمسکار کی راجا صاحب جی نو. راجا صاحب جی نے دونوں ہاتھ پکڑ لے، آخر لگے مہاراج جی ملے پنڈ وچ جاؤ، اتے تو بڑا کلجگ آ گیا ہے، کلجوگنا فردیاں پہ نے، مہاراج جی حکم کرو. کہندے نے پنڈ دو دھڑیاں وچ ونڈیا گیا ہے، پنڈ دو پارٹیاں بن گئی نے، کلیش بڑا کھڑا ہو جانا، اتے تے قتل و غارت ہون دا بھی ڈر ہے، تسی جاؤ. اتہاس کہندا پہ جویں گرو گوبند سنگھ جی کہندے نے پون کے گون کو جات نوارے،
ਇਸ ਸਪੀਡ ਨਾਲ ਸੰਤ ਭੂਰੀ ਵਾਲੇ ਪਿੰਡ ਵਿਚ ਗਏ, ਲੇਕਿਨ ਜਾਣ ਤੋਂ ਪਹਿਲਾਂ ਕਹਿਣ ਲੱਗੇ ਰਾਜਾ ਸਾਹਿਬ ਜੀ ਭਈ ਜੇ ਉੱਥੋਂ ਕਤਲੋ ਕਾਟ ਤੇ ਖੂਹ ਰੇਸੀ ਹੋਣੀ ਆ ਨਾ ਤਾਂ ਅਸੀਂ ਬੇਨਤੀ ਕਰਦੇ ਕਿ ਤੁਸੀਂ ਵੀ ਨਾਲ ਚਲੋ, ਤੁਸੀਂ ਵੱਡਾ ਬੰਨ ਉਹਨੂੰ ਬੰਨ ਸਕਦੇ ਹੋ, ਤੁਸੀਂ ਨਾਲ ਚਲੋ। ਤੇ ਕਹਿਣ ਲੱਗੇ ਨਹੀਂ ਪੂਰੀ ਵਾਲੇ ਭਈ ਤੁਸੀਂ ਚਲੋ, ਪਹੁੰਚੋ ਸੇ ਜਲਦੀ ਜਲਦੀ। ਜਾ ਕੇ ਵੇਖਿਆ ਤਾਂ ਦੋਨੋ ਹੀ ਪਾਰਟੀਆਂ ਦੋਨੋ ਹੀ ਧੜੇ ਡਾਂਗਾਂ ਛਬੀਆਂ ਬਰਛੀਆਂ ਲੈ ਕੇ ਤਲਵਾਰਾਂ ਲੈ ਕੇ ਖਲੋਤੇ। ਵੈਸੇ ਕਦੀ ਕਦਾਈ ਇਹ ਸਾਡੇ ਪਿੰਡ ਵਿਚ ਵਰਤਦੀ ਸੀ, ਮੇਰੇ ਵੀਰ ਖਹਿਰਾ ਸਾਹਿਬ ਜਾਣਦੇ ਨੇ, ਏਦਾਂ ਅਕਸਰ ਪਿੰਡਾਂ ਵਿਚ ਹੋ ਜਾਂਦੀ ਹੈ। ਕਈ ਤਾਂ ਐਵੇਂ ਨਾਲ ਤੁਰ ਪੈਂਦੇ ਨੇ, ਚਲੋ ਵੀ ਸਾਡਾ ਮਿੱਤਰ ਹੈ ਦੀ ਹੈਲਪ ਕਰਨੀ ਹੈ। ਛਬੀਆਂ ਡਾਂਗਾਂ ਲੈ ਕੇ ਦੋਨੋ ਪਾਰਟੀਆਂ ਖਲੋਤੀਆਂ ਤੇ ਸੰਤ ਭੂਰੀ ਵਾਲੇ ਰਵਾ ਰਵੀ ਬੜੀ ਤੇਜ਼ੀ ਨਾਲ ਜਾ ਰਹੇ ਪਿੰਡ ਵਿਚ। ਜਾ ਕੇ ਵੇਖਿਆ ਦੋਨੋ ਪਾਰਟੀਆਂ ਖੜੀਆਂ ਨੇ ਤੇ ਵਿਚਕਾਰ ਰਾਜਾ ਸਾਹਿਬ ਜੀ ਖਲੋਤੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਿੱਧਰ ਦੀ ਆ ਗਏ, ਇਹ ਕਿਵੇਂ ਪਹੁੰਚ ਗਏ ਇੱਥੇ? ਰਾਜਾ ਸਾਹਿਬ ਜੀ ਬੜੀ ਉੱਚੀ ਲੰਬੀ ਬਾਂਹ ਕਰਕੇ ਖਲੋਤੇ ਨੇ। ਇਸ ਚੋਜ ਨੂੰ ਇੱਕ ਵਾਰੀ ਤੁਕ ਦਾ ਆਸਰਾ ਲੈ ਕੇ ਕਹਿ ਲਈਏ।

ਜਦੋਂ ਐਨ ਸਫੇਦ ਬਸਤਰ ਪਹਿਨੇ ਹੋਏ, ਚਿਹਰਾ ਦਗਦਾ ਕਰਦਾ ਹੋਇਆ, ਹਜ਼ਾਰਾਂ ਰੋਸ਼ਨੀਆਂ ਨੂੰ ਮਾਤ ਪਾਉਂਦਾ ਹੋਇਆ ਚਿਹਰਾ ਵਿਚਕਾਰ ਖਲੋਤਾ ਤੇ ਬਾਂਹ ਉੱਚੀ ਕੀਤੀ, ਦੇਖੀ ਨੇ ਸੰਤ ਭੂਰੀ ਵਾਲਿਆਂ ਨੇ, ਹੈਰਾਨ ਹੀ ਰਹਿ ਗਏ। ਲੇਕਿਨ ਇਧਰ ਕੀ ਅਸਰ ਹੋ ਗਿਆ ਇਸ ਚੋਰ ਜਬਾਣੇ ਦਾ, ਦੋਨੋ ਪਾਰਟੀਆਂ ਪਿੱਛੇ ਹੋ ਗਈਆਂ ਤੇ ਸੁੰਨ ਹੋ ਗਈਆਂ। ਰਾਜਾ ਸਾਹਿਬ ਨੂੰ ਵਿਚਕਾਰ ਖਲੋਤਿਆਂ ਬਰਫ਼ ਹੋ ਗਈਆਂ ਦੋਨੋ ਪਾਰਟੀਆਂ, ਵੇਖ ਕੇ ਯਕ ਹੋ ਗਈਆਂ। ਕੋਈ ਬੋਲੇ ਨਾ, ਕੋਈ ਕੁਝ ਨਾ ਕਹੇ, ਕੋਈ ਚੂ ਨਾ ਕਹੇ। ਲੇਕਿਨ ਭੂਰੀ ਵਾਲੇ ਵੀ ਪਹੁੰਚ ਗਏ, ਦੋਨਾਂ ਪਾਰਟੀਆਂ ਨੂੰ ਆਰਾਮ ਅਮਨ ਚੈਨ ਕਾਇਮ ਕਰਨ ਲਈ ਆਖ ਕੇ, ਤੇ ਰਾਜਾ ਸਾਹਿਬ ਜੀ ਉੱਥੋਂ ਗਾਇਬ ਹੋ ਗਏ। ਰਾਜਾ ਸਾਹਿਬ ਜੀ ਗਾਇਬ ਹੋ ਗਏ। ਭੂਰੀ ਵਾਲੇ ਸੰਤਾਂ ਨੇ ਦੋਨਾਂ ਪਾਰਟੀਆਂ ਦੇ ਮੁਖੀਆਂ ਨੂੰ ਸੱਦਿਆ ਔਰ ਉਹਨਾਂ ਤੋਂ ਸਹੁੰ ਖਾਈਆਂ, ਉਹਨਾਂ ਤੋਂ ਲਿਖਵਾਇਆ ਆਇੰਦਾ ਇਸ ਪਿੰਡ ਵਿਚ ਅਮਨ ਬਰਕਰਾਰ ਰੱਖਣਾ ਹੈ, ਹਰ ਕੀਮਤ ਤੇ ਰੱਖਣਾ ਹੈ, ਆਪੋ ਵਿਚ ਕਤਲੋ ਗਾਰਤ ਨਹੀਂ ਕਰਨੀ। ਤੇ ਜਾ ਕੇ ਵੇਖਿਆ ਨਾ ਸੰਤ ਭੂਰੀ ਵਾਲ ਜੋ ਮੁੜੇ ਤੇ ਮੰਜੇ ਤੇ ਫਿਰ ਬਾਗ ਵਿਚ ਰਾਜਾ ਸਾਹਿਬ ਜੀ ਉਸੇ ਤਰ੍ਹਾਂ ਜਲਵਾ ਨਮਾ ਤੇ ਤਸ਼ਰੀਫ ਫਰਮਾ। ਉਹਨਾਂ ਨੇ ਪੁੱਛਿਆ ਸੰਗੀਆਂ ਸਾਥੀਆਂ ਜਿਹੜੇ ਨੇੜੇ ਬੈਠੇ ਸੀ ਤੇ ਰਾਜਾ ਸਾਹਿਬ ਕਿਤੇ ਗਏ ਸਨ ਕਿ ਨਹੀਂ ਜੀ। ਉਹ ਕਹਿਣ ਲੱਗੇ ਨਹੀਂ, ਇੱਥੇ ਜਿਉਂ ਬੈਠੇ ਨੇ ਇੱਥੇ ਬੈਠੇ ਨੇ, ਮੰਜੇ ਤੇ ਬੈਠੇ ਨੇ, ਆਸਣ ਜਮਾਈ ਬੈਠੇ ਨੇ। ਭੂਰੀ ਵਾਲੇ ਕਹਿਣ ਲੱਗੇ ਕੀ ਕੌਤਕ ਵਰਤਾਇਆ ਹੈ ਨਾਭ ਸਾਹਿਬ ਜੀ ਨੇ, ਕੀ ਕਲਾ ਵਰਤਾਈ ਹੈ, ਕੈਸਾ ਚੋਟ ਵਡਾਣਾ ਵਰਤਾਇਆ ਕਿ ਖੂਨ ਚੱਲਣ ਤੋਂ ਪਹਿਲਾਂ ਪਹਿਲਾਂ ਖੂਨ ਰਹੇ ਸੀ, ਹੋਣ ਦੇ ਵਕਤ ਤੇ ਆਪ ਜੀ ਉੱਥੇ ਵੀ ਪਹੁੰਚੇ ਹੋਏ ਸਨ ਤੇ ਇੱਥੇ ਵੀ ਬੈਠੇ ਹਨ, ਮੈਨੂੰ ਮੁਗਾਲਤਾ ਨਾ ਲੱਗਦਾ ਹੋਵੇ। ਭੂਰੀ ਵਾਲੇ ਕਹਿਣ ਲੱਗੇ ਨਹੀਂ ਨਹੀਂ, ਹਕੀਕਤ ਨੇ ਏਦਾਂ ਹੀ ਹੋਇਆ ਕਿ ਰਾਜਾ ਸਾਹਿਬ ਜੀ ਬਾਗ ਵਿਚ ਮੰਜੀ ਤੇ ਵੀ ਬੈਠੇ ਨੇ ਤੇ ਉੱਥੇ ਦੋਨਾਂ ਧੜਿਆਂ ਦੀ ਸੁਲਾ ਸਫਾਈ ਕਰਵਾ ਕੇ ਉਹ ਵੀ ਕੰਮ ਕਰਵਾ ਦਿੱਤਾ। ਮੇਰੇ ਮਾਲਕ ਦੇ ਚੋਜ ਵਡਾਣੇ ਹੀ ਨੇ। ਇਤਿਹਾਸ ਬਹੁਤ ਲੰਬਾ ਚੌੜਾ ਹੈ, ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਜਿਉਂ ਜਿਉਂ ਬਿਆਨ ਕਰੀਏ ਸਰੂਰ ਆਉਂਦਾ ਹੈ, ਸਰੂਰ ਆਉਂਦਾ ਹੈ। ਇਹ ਚੋਜੀ ਪ੍ਰੀਤਮ ਦੇ ਕੀਤੇ ਹੋਏ ਚੋਜ ਨੇ। ਇਹ ਦੇਖੋ ਨਾ, ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਹੋ ਤੁਸੀਂ, ਝਿੰਗੜਾਂ ਦੇ, ਮੁਕੰਦਪੁਰ ਦੇ ਤੇ ਹੋਰ ਨੇੜੇ ਨੇੜੇ ਮਹੱਲੇ ਦੇ, ਦੌਲੇ ਔਰ ਕਰਮੀ ਦੇ ਲਗਾਤਾਰ ਚਾਰ ਬੱਚੀਆਂ ਹੋ ਗਈਆਂ, ਲਗਾਤਾਰ ਇੱਕ ਜਾਂ ਦੋ ਬੱਚੀਆਂ ਤੇ ਗ੍ਰਸਤੀ ਬੰਦਾ ਚੱਲ ਜਾਂਦਾ, ਪਰ ਜਦੋਂ ਇੱਦਾਂ ਲਗਾਤਾਰ ਹੋਣ ਲੱਗ ਪੈਣ ਤਾਂ ਫਿਰ ਬੜੀ ਮੁਸ਼ਕਿਲ ਬਣ ਜਾਂਦੀ। ਔਰ ਗਜ਼ਬੀ ਬਾਤ ਹੈ ਕਿ ਰਾਜਾ ਸਾਹਿਬ ਜ਼ਿਆਦਾਤਰ ਰਹਿੰਦੇ ਵੀ ਦੌਲੇ ਦੇ ਘਰੇ, ਕਰਮੀ ਦੇ ਘਰੇ ਰਹਿਣ। ਲੋਕੀ ਕਹਿਣ ਇਹ ਸੇਵਾ ਵੀ ਬੜੀ ਕਰਦੀ ਹੈ, ਸੇਵਾ ਵੀ ਬੜਾ ਕਰਦਾ ਹੈ, ਇਹਨੂੰ ਭਾਗ ਨਹੀਂ ਲੱਗਦੇ, ਕਿਉਂਕਿ ਲੋਕਾਂ ਦੀ ਇਹ ਬਾਤ ਹੈ, ਚੱਟ ਬੋਲੀਆਂ ਬਣਾਉਣ ਲੱਗ ਪੈਂਦੇ, ਗਜ਼ ਗਜ਼ ਲੰਬੀਆਂ, ਮੀਲ ਮੀਲ ਲੰਬੀਆਂ। ਇੱਥੇ ਗੱਲ ਹੋਈ ਤੇ ਹੁਣੇ 100 ਸਾਲ ਪਹੁੰਚ ਜਾਣੀ, ਇੱਥੇ ਗੱਲ ਹੋਈ ਤੇ ਹੁਣੇ ਗਰੀਬਜੰਡ ਪਹੁੰਚ ਜਾਣੀ, ਇਧਰੋਂ ਲੀਡ ਤੇ ਪਰੇ ਪਹੁੰਚ ਜਾਂਦੇ। ਗੱਲ ਕਹਿੰਦੀ ਹੈ ਤੂੰ ਮੈਨੂੰ ਜ਼ਰਾ ਕੁ ਮੂੰਹ ਚੋਂ ਕੱਢ, ਮੈਂ ਤੈਨੂੰ ਸ਼ਹਿਰ ਤੋਂ ਬਾਹਰ ਕੱਢ ਦੇਵਾਂਗੀ। ਖੈਰ ਇਹ ਸਾਲ ਗੁਜ਼ਰ ਗਏ, ਇੱਕ ਦਿਨ ਬੀਬੀ ਕਰਮੀ ਨੂੰ ਬੁਲਾਇਆ, ਕਹਿਣ ਲੱਗੇ ਇੱਥੇ ਬੂਹੇ ਚ ਬਹਿ ਜਾ, ਬੈਠੀ ਰਹਿ। ਉਹ ਚੁੱਕੇ ਡਿਟਰਮਿਨ ਸੀ, ਵਿਸ਼ਵਾਸ ਬਹੁਤ ਸੀ ਉਹਨੂੰ, ਥੱਕਾ ਪਿਆ ਵਗੇ ਸਰਦੀ ਕਹਿਰਾਂ ਦੀ, ਉਹ ਬੈਠੀ ਰਹੀ ਸਾਰੀ ਰਾਤ, ਉਸਨੇ ਉਸੇ ਤਰ੍ਹਾਂ ਗੁਜ਼ਾਰ ਦਿੱਤੀ। ਨਾ ਕੋਈ ਘਰੋਂ ਭੂਰਾ ਲਿਆਈ, ਨਾ ਕੋਈ ਕੰਬਲ ਲਿਆਈ, ਨਾ ਕੋਈ ਚਾਦਰ, ਜਿਹੜੀ ਕੋਈ ਚੁਤਹੀ ਉੱਪਰ ਪਈ ਸੀ ਉਹਦੇ ਨਾਲ ਰਾਤ ਗੁਜ਼ਾਰ ਦਿੱਤੀ। ਤੇ ਰਾਜਾ ਸਾਹਿਬ ਜੀ ਪਤਾ ਨੀ ਹੁਣ ਮਾਲਕ ਨੇ, ਉਹ ਤਾਂ ਸਰਕਾਰ ਨੇ, ਹਜ਼ੂਰ ਨੇ, ਉਹ ਬਾਹਰ ਗਏ, ਇਹਨੂੰ ਨੀ ਪਤਾ ਲੱਗਾ ਵਿਚਾਰੇ ਨੂੰ। ਮੁੜੇ ਆਏ ਜਿਸਲੇ ਤਾਂ ਰਾਜਾ ਸਾਹਿਬ ਕਹਿਣ ਲੱਗੇ ਕਰਮੀ ਇੱਥੇ ਬੈਠੀ ਹੈ ਸਾਰੀ ਰਾਤ, ਕਹਿੰਦੀ ਜੀ ਆਪਨੇ ਹੁਕਮ ਕੀਤਾ ਸੀ ਇੱਥੇ ਬੈਠੀ ਆ, ਜਾ ਘਰ ਜਾ। ਉਸ ਤੋਂ ਬਾਅਦ ਘਰ ਚਲੇ ਗਏ, ਬੜੀ ਸੇਵਾ ਕੀਤੀ, ਇੱਕ ਸਾਲ, ਦੋ ਸਾਲ, ਚਾਰ ਸਾਲ ਹੋਰ ਲੰਘ ਗਏ। ਇੱਕ ਦਿਨ ਬੜੀ ਸੇਵਾ ਕੀਤੀ, ਫਿਰ ਤੇ ਕਹਿਣ ਲੱਗੇ ਜਾ ਪਾਣੀ ਦਾ ਗੜਵਾ ਲਿਆ ਇੱਕ, ਉਹ ਪਾਣੀ ਦੇ ਗੜਵੇ ਨਾਲ ਕਹਿਣ ਲੱਗੇ ਆ ਗਾਗੇ ਪਾਣੀ ਦੇ ਰਲਾ ਕੇ ਤੇ ਇਸ਼ਨਾਨ ਕਰ ਲਾ। ਪਾਣੀ ਸਰਦੀਆਂ ਦੇ ਦਿਨ ਪਾਣੀ ਠੰਡਾ, ਪਰ ਹੁਕਮ ਮੰਨ ਕੇ। ਇਸ ਲਈ ਸਤਿਗੁਰੂ ਕਹਿੰਦੇ ਨੇ ਹੁਕਮ ਮੰਨੋ, ਹੁਕਮ ਮੰਨ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਕਹਿਣ ਲੱਗਿਆ ਵੀ ਅੱਜ ਦੌਲਿਆ ਬੀਬੀ ਕਰਮੀ ਤੁਹਾਨੂੰ ਨਿਹਾਲ ਕਰਨਾ, ਤੁਸੀਂ ਮੇਰੀ ਬੇੜੀ ਦੀ ਸੇਵਾ ਕੀਤੀ ਹੈ। ਇਤਿਹਾਸ ਇਹ ਕਹਿੰਦਾ ਐਸਾ ਚੋਜ ਉਡਾਣਾ ਇੱਕ ਦਿਨ ਕੀਤਾ ਤੇ ਲਗਾਤਾਰ ਚਾਰ ਬੱਚੀਆਂ ਤੋਂ ਬਾਅਦ ਫਿਰ ਉਸਨੂੰ ਇੱਕ, ਦੋ, ਤਿੰਨ ਤੇ ਚਾਰ ਪੁੱਤਰ ਵੀ ਦੇ ਕੇ ਨਿਹਾਲ ਕਰ ਦਿੱਤਾ। ਇਹ ਜਿੱਥੇ ਪਰਮਾਤਮਾ ਦਾ ਚੋਜ

श्री गुरु ग्रंथ साहिब जी महाराज आप जी की महिमा कही ना जाए।

ਸਾਂਝਪਿਆ ਵੰਡ ਕੇ ਛਕਿਆ ਦੇਵ ਤਰਾਈ ਤੇ ਵਿਵਾਹੀ ਤਖਣੀਆਂ ਤੇ ਚੜੇ ਬੰਬਨ ਕਟਵਾਏ ਸੁਨਾਰਿਆਂ ਨਾਲ ਚਰਵਾਏ ਖੋਪਰੀਆਂ ਉਤਰਵਾਈਆਂ ਉਬਲਦੀਆਂ ਦੇਗਾਂ ਵਿੱਚ ਬੈਠੇ ਧਰਮ ਵਾਸਤੇ

ਫਤਿਹ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਦੇ ਸ਼ਬਦ ਤੋਂ ਕੀ ਆਨੰਦ ਸਾਹਿਬ ਜੀ ਕੀ ਅਰਦਾਸ ਉਲਟ ਮਾਫ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਕੜਾ ਪ੍ਰਸ਼ਾਦ ਭੇਜਿਆ ਹੈ ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਰਬ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਸਰਵ ਕਾਰਜ ਰਾਸ ਕਰਨ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਆਪ ਜੀ ਦੇ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਆਪ ਜੀ ਦੇ ਪਵਿੱਤਰ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜ੍ਹਦੇ ਜਾਵੇ ਸਰਬੰਧ ਸਾਧ ਵਾਹਿਗੁਰੂ ਜੀ ਕਾ ਖਾਲਸਾ।

ਆਪਣੀ ਕਾਰੀ ਵਾਰੀ ਹੈ।

ਤੁਹਾਨੂੰ ਪਿਆਰ ਨਹੀਂ ਦਿਸਦਾ? ਜੇ ਪਿਆਰ ਨਾ ਹੁੰਦਾ ਤੇ ਸਾਰੀ ਰਾਤ ਤੁਹਾਡਾ ਇੰਤਜ਼ਾਰ ਨਾ ਕਰਦੇ। ਭਗਵਾਨ ਆਖਣ ਲੱਗੇ ਹਾਂ ਹੋਵੇਗਾ, ਪਰ ਜੋ ਪਿਆਰ ਬਿਦਰ ਕੋਲ ਸੀ ਨਾ ਤੇਰੇ ਕੋਲ ਨਹੀਂ ਰਾਜਨ।

मोह दूजी नाही जान जिस पे हम जावेंगे नानक की बाहरी।

ਜੇ ਦੂਜੇ ਪਾਸੋਂ ਮੰਗੀ ਹੈ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀਂ ਥਾਂ, ਉਦ ਨੂੰ ਜੋੜ ਜਾਈਏ ਪ੍ਰਭ।

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ, ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ। ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ ਕਿਉਂਕਿ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ ਸੱਚ ਸੰਗ੍ਰਹਿ ਸਦ ਸੱਚ ਰਹਿ ਹੈ ਸੱਚਾ ਨਾਮ ਪਿਆਰ। ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਵਰਜਿਤ ਹੈ, ਬਾਦੀ ਪੰਚਮ ਅਤੇ ਸੰਵਾਦੀ ਰਿਸ਼ਵ ਹੈ। ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ। ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ। ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਸਰਵਣ ਕਰੋ ਪਹਿਲਾ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ।